0: ਪੂਤਪਣਾ ਵਹਿ ਅਰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨਾਡਾ ਨੇ ਜਾਂਚ ਰੋ ਹੱਕ ਦੇਵੇ ਹੈ। ਕਪੜਾ ਹਲਕਾਉਂ ਜੁੜਿਓ ਭਾਰਤ ਟੈਕਸ 2026 ਸੰਮੇਲਨ ਆਜ ਨਈ ਦਿੱਲੀ ਮਾਏ ਪੂਰੋ ਫੇ ਗਿਓ। ਚਾਰ ਦਿਨ ਰਾ ਈ ਸੰਮੇਲਨ ਮਾਏ ਕਪੜਾ ਬਣਾਵਣ, ਈ ਹਲਕਾ ਮਾਏ ਨੂਆ ਕਾਮ ਕਰਨ ਅਰ ਨਿਵੇਸ਼ ਨ ਮਜ਼ਬੂਤ ਕਰਨ ਰ ਬਾਰਾ ਮਾਏ ਚਰਚਾ ਕਰੀ ਜੀ। ਸੰਮੇਲਨ ਮਾਏ 1,600 ਪ੍ਰਦਰਸ਼ਕ ਸ਼ਾਮਿਲ ਫਿਆ। ਇਣ ਮਾਏ 11,000 ਖਰੀਦਦਾਰ ਈ ਸ਼ਾਮਿਲ ਫਿਆ, ਜਾਂ ਮਾਏ 6,000 ਦੂਜਾ ਦੇਸ਼ਾਂ ਰਹਾ। ਪ੍ਰਧਾਨਮੰਤਰੀ ਨਰਿੰਦਰ ਮੋਦੀ 26 ਜੁਲਾਈ ਦੀਤਵਾਰ ਨੇ ਆਕਾਸ਼ਵਾਣੀ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ। ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਈ ਕਾਰਜਕ੍ਰਮ ਰੀ 136ਵੀਂ ਕੜੀ ਫੈਲਾ। ਇਸਾਰੂ ਆਪ ਈ ਸੁਝਾਓ 24 ਜੁਲਾਈ ਤਾਈਂ ਮੁਫਤ ਨੰਬਰ 1800117800 ਮਾਥੇ ਭੇਜ ਸਕੋ ਹੋ। ਨਰਿੰਦਰ ਮੋਦੀ ਐਪ ਅਰ ਮਾਈ GOV ਓਪਨ ਫੋਰਮ ਦੇ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ। ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲਈ ਰਹੋ। ਭਾਰਤ ਹਾਈਡਰੋਜਨ ਨੂੰ ਰੇਲ ਚਲਾਵਣ ਵਾਲੋ ਦੁਨੀਆ ਰੋ ਪਾਂਚਵੋਂ ਦੇਸ਼ ਬਣਿਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਖੁਦਰੇ ਪਾਣ ਉਬੋ ਭਾਰਤ ਬਣਾਵਣ ਅਰ ਹਰਿਤ ਊਰਜਾ ਸੰਕਲਪ ਰੀ ਜੀਤ ਬਤਾਇਓ। RBI ਰਾ ਗਵਰਨਰ ਸੰਜੇ ਮਲਹੋਤਰਾ ਕਹਿਓ, ਪਸ਼ਚਿਮ ਏਸ਼ੀਆ ਮਾਏ ਤਣਾਤਣੀ ਰਹਾ ਹਾਲਾਤ ਰਹਿ ਬਾਵਜੂਦ ਦੇਸ਼ ਰੀ ਮਾਲੀ ਵਿਵਸਥਾ ਮਜ਼ਬੂਤ। ਰਾਜ ਸਰਕਾਰ RGHS ਮਾਏ ਮਾਲੀ ਗੜਬੜੀਆਂ ਕਰਨ ਰਾ ਆਰੋਪ ਮਾਏ ਲਾਰਲਾ 3 ਮਹੀਨਾ ਮਾਏ 51 ਹਸਪਤਾਲਾਂ ਨਾ ਯੋਜਨਾਓ ਹਟਾਇਆ। ਅਰ ਰਾਜਸਥਾਨ ਪੁਲਿਸ ਭਿਵਾੜੀ ਊ ਸਾਈਬਰ ਅਪਰਾਧੀਆਂ ਰਾ ਅੰਤਰਰਾਸ਼ਟਰੀ ਗਿਰੋਹ ਰੋ ਭਾਂਡੋ ਫੋੜ ਕੀਨੋ। ਇਸਾਗੀ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਫਿਓ। ਮਾਣੋ ਆਗਲੋ ਸਮਾਚਾਰ ਬੁਲੇਟਿਨ ਕੱਲ੍ਹ ਸਵੇਰੇ 9 ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ। ਨਮਸਕਾਰ।
1: ਯੇ ਆਕਾਸ਼ਵਾਣੀ ਹੈ ਔਰ ਆਪ ਸੁਣ ਰਹੇ ਹੈ ਵਿਵਿਧ ਭਾਰਤੀ ਕਾ ਜੈਪੁਰ ਕੇਂਦਰ FM ਬੈਂਡ 100.3 ਮੈਗਾਹਰਟਜ਼ ਪਰ। ਸ਼ਾਮ ਕੇ 7 ਵਜੇ ਹੈ, ਥੋੜ੍ਹੀ ਦੇਰ ਵੀ ਸੁਣੀਏ ਕਾਰਜਕ੍ਰਮ ਜੈ ਮਾਲਾ।
2: ਇੱਕ ਪ੍ਰਕਾਰ ਸੇ PM ਜੈ ਅਬ ਗਰੀਬੋ ਕੀ ਜੈ ਬਨ ਗਈ।